ਮੈਂ ਆਸਾਨ ਰਸਤੇ ਦਾ ਵਾਅਦਾ ਨਹੀਂ ਕਰਦਾ। ਮੈਂ ਨਹੀਂ ਕਹਿੰਦਾ ਕਿ ਇੱਥੇ ਸਫ਼ਰ ਬੜਾ ਆਸਾਨ ਰਹਿਣਾ, ਪਰ ਜੇ ਤੂੰ ਹਰ ਰੋਜ਼ ਮਿਹਨਤ ਕਰਦੀ ਰਹੇਗੀ ਨਾ, ਤਾਂ ਇੱਕ ਦਿਨ ਤੂੰ ਜ਼ਰੂਰ ਆਪਣੀ ਮੰਜ਼ਿਲ ਦੇ ਦਰਵਾਜ਼ੇ 'ਤੇ ਖੜੀ ਹੋਵੇਗੀ। ਦੂਸਰੇ ਸਾਥੀ ਦਾ ਨਾਂ ਸੀ ਮਿਹਨਤ, ਅਤੇ ਤੀਸਰੇ ਸਾਥੀ ਨੇ ਕੁਛ ਨਹੀਂ ਕਿਹਾ, ਬਸ ਉਹਦਾ ਹੱਥ ਫੜ ਲਿਆ, ਕਿਉਂਕਿ ਉਹ ਜਾਣਦਾ ਸੀ ਕਿ ਇਸ ਸਫ਼ਰ ਦੇ ਵਿੱਚ ਇੱਦਾਂ ਦੇ ਦਿਨ ਵੀ ਆਉਣਗੇ ਜਦੋਂ ਇਹ ਕੁੜੀ ਡਿੱਗੇਗੀ, ਹਾਰੇਗੀ, ਰੋਏਗੀ। ਇਸ ਕਰਕੇ ਸਿਰਫ ਉਹਨੇ ਇੰਨਾ ਹੀ ਕਿਹਾ, ਤੂੰ ਉਸ ਦਿਨ ਮੇਰਾ ਹੱਥ ਨਾ ਛੱਡੀ ਜਿਸ ਦਿਨ ਤੈਨੂੰ ਲੱਗੂਗਾ ਮੈਂ ਡਿੱਗ ਪਈ, ਮੈਂ ਹਾਰ ਗਈ, ਮੇਰਾ ਕੋਈ ਨਹੀਂ, ਆ ਵੇਖ ਮੇਰਾ ਹੱਥ। ਉਸ ਦਿਨ ਮੇਰਾ ਹੱਥ ਫੜ ਲਈ, ਉਹਦਾ ਨਾਂ ਸੀ ਹੌਸਲਾ। ਜ਼ਿੰਦਗੀ ਕਦੇ ਵੀ ਸਿੱਧੀ ਲਕੀਰ ਵਾਂਗੂ ਥੋੜ੍ਹੀ ਚੱਲਦੀ ਹੈ, ਕਦੇ ਰਾਹ ਸੌਖੇ ਹੁੰਦੇ ਨੇ, ਕਦੇ ਪੈਰਾਂ ਹੇਠ ਕੰਡੇ ਆਏ ਹੁੰਦੇ ਨੇ, ਕਦੀ ਦਰਵਾਜ਼ੇ ਖੁੱਲ੍ਹੇ ਹੁੰਦੇ ਨੇ ਅਤੇ ਕਈ ਉਹੀ ਦਰਵਾਜ਼ੇ ਬੰਦ ਮਿਲਦੇ ਨੇ। ਬਹੁਤ ਸਾਰੇ ਲੋਕ ਮਿਲੇ, ਬੜੇ ਸਾਰੇ ਆਪਣੇ ਜੇ ਲੱਗੇ, ਬੜੇ ਸਾਰੇ ਕੋਲ ਰਹਿ ਕੇ ਵੀ ਪਰਾਏ ਜੇ ਲੱਗੇ। ਕਈ ਵਾਰ ਕਈ ਲੋਕਾਂ ਨੇ ਕਿਹਾ, ਉਹ ਇਹ ਨਹੀਂ ਹੋਣਾ ਤੇਰੇ, ਆਹ ਨੌਕਰੀ ਨਹੀਂ ਤੇਰੇ ਕੋ ਕੀਤੀ ਜਾਣੀ, ਤੜਕੇ ਕਿੱਥੇ ਉੱਠਿਆ ਜਾਣਾ ਤੇਰੇ ਕੋ। ਕਈ ਵਾਰ ਉਹਨੇ ਖੁਦ ਵੀ ਸੋਚਿਆ, ਹਾਂ ਸ਼ਾਇਦ ਮੈਂ ਨਹੀਂ ਕਰ ਪਾਊਂਗੀ, ਪਰ ਹਰ ਵਾਰ ਉਹਦੇ ਤਿੰਨ ਸਾਥੀ ਉਹਦੇ ਨਾਲ ਖੜ੍ਹੇ ਉਹਨੂੰ ਨਜ਼ਰ ਆਉਂਦੇ। ਆਤਮ ਵਿਸ਼ਵਾਸ ਉਹਨੂੰ ਕਹਿੰਦਾ, ਆਪਣੇ ਸਫ਼ਰ ਦੀ ਤੁਲਨਾ ਕਿਸੇ ਹੋਰ ਦੇ ਨਾਲ ਕਿਉਂ ਕਰਦੀ ਹੈ, ਮਿਹਨਤ ਕਹਿੰਦੀ ਬਸ ਇੱਕ ਕਦਮ ਹੋਰ ਹੀ ਤਾਂ ਚੱਲਣਾ, ਅਤੇ ਹੌਸਲਾ ਕਹਿੰਦਾ ਡਰ ਲੱਗ ਰਿਹਾ ਨਾ, ਉਹ ਲੱਗਣ ਦੇ ਕੀ ਫਰਕ ਪੈਂਦਾ, ਪਰ ਤੂੰ ਕਿਉਂ ਰੁਕਦੀ ਹੈ, ਆ ਵੇਖ ਮੇਰਾ ਹੱਥ, ਅਤੇ ਉਹ ਫਿਰ ਉੱਠ ਕੇ ਤੁਰ ਪੈਂਦੀ। ਕਈ ਵਾਰ ਉਸਨੇ ਆਪਣੇ ਨਾਲਦਿਆਂ ਨੂੰ ਆਪਣੇ ਤੋਂ ਅੱਗੇ ਵੱਧਦੇ ਵੀ ਵੇਖਿਆ, ਉਹਨੂੰ ਇੱਦਾਂ ਮਹਿਸੂਸ ਹੁੰਦਾ ਮੈਂ ਤਾਂ ਪਿੱਛੇ ਰਹਿ ਗਈ ਹਾਂ, ਪਰ ਫਿਰ ਉਸਨੂੰ ਸਮਝ ਆਈ ਹਰ ਕਿਸੇ ਦਾ ਆਪਣਾ ਆਪਣਾ ਸਮਾਂ। ਇੱਥੇ ਜ਼ਿੰਦਗੀ ਦੀ ਘੜੀ ਦੇ ਉੱਤੇ ਹਰ ਕਿਸੇ ਦੀ ਘੜੀ ਵੱਖਰਾ ਵੱਖਰਾ ਸਮਾਂ ਦੱਸਦੀ ਹੈ, ਕਿਸੇ ਦਾ ਸਵੇਰਾ ਪਹਿਲਾਂ ਆ ਜਾਂਦਾ, ਕਿਸੇ ਦੀ ਸ਼ਾਮ ਬਾਅਦ ਵਿੱਚ ਪੈਂਦੀ ਹੈ, ਪਰ ਇਸ ਦਾ ਮਤਲਬ ਇਹ ਤਾਂ ਨਹੀਂ ਕਿ ਸੂਰਜ ਚੜੂਗਾ ਨਹੀਂ। ਸੂਰਜ ਸਵੇਰਾ ਚਾਨਣ ਸਾਰਿਆਂ ਦਾ ਸਾਂਝਾ, ਉਹ ਹਰ ਇੱਕ ਦੇ ਲਈ ਚੜ੍ਹਦਾ, ਦੇਰ ਸਵੇਰ ਜ਼ਰੂਰ ਹੋ ਜਾਂਦੀ ਹੈ। ਅਵੇਖ ਅੱਜ 19 ਸਾਲ ਬੀਤ ਗਏ, ਪਤਾ ਹੀ ਨਹੀਂ ਲੱਗਾ 19 ਸਾਲ ਕਿੱਦਾਂ ਬੀਤ ਗਏ, ਇੱਦਾਂ ਲੱਗਦਾ ਜਿੱਦਾਂ ਕੱਲ੍ਹ ਦੀ ਗੱਲ ਹੋਵੇ। 19 ਸਾਲ ਬਾਅਦ ਬੈਠੀ ਅੱਜ ਫਿਰ ਉਹੀ ਗੱਲਾਂ ਸੋਚ ਰਹੀ ਆ ਸੁਖਜੀਤ, ਅੱਜ ਘਰ ਬਾਹਰ ਆ, ਪਰਿਵਾਰ ਆ, ਬੱਚੇ ਨੇ, ਸੋਹਣੀਆਂ ਨੌਕਰੀਆਂ ਨੇ, ਸਾਰਾ ਕੁਛ ਹੋ ਗਿਆ, ਪਤਾ ਹੀ ਨਹੀਂ ਲੱਗਾ। ਅੱਜ ਸੁੱਖ ਦੇ ਨਾਲ ਉਹ ਇੱਕ ਵੱਡੇ ਘਰ ਦੇ ਵਿੱਚ ਸ਼ਿਫਟ ਹੋਣ ਜਾ ਰਹੀ ਹੈ, ਕਿਉਂਕਿ ਉਹਨੇ ਇੱਕ ਸੁਪਨਾ ਇਹ ਵੀ ਵੇਖਿਆ ਸੀ ਕਿ ਮੇਰਾ ਡਬਲ ਸਟੋਰੀ ਘਰ ਹੋਵੇ, ਸ਼ਾਇਦ ਏਅਰਪੋਰਟ ਤੋਂ ਉਤਰ ਕੇ ਪਹਿਲੀ ਵਾਰ ਜਦੋਂ ਉਹ ਘਰ ਜਾਂਦੀ ਸੀ ਤਾਂ ਉਸ ਸਮੇਂ ਉਹਨੇ ਇੱਕ ਘਰ ਵੇਖਿਆ ਸੀ ਇਸੇ ਤਰ੍ਹਾਂ ਦਾ, ਉਦੋਂ ਦਾ ਇਹ ਸੁਪਨਾ ਮਨ ਦੇ ਵਿੱਚ ਪਾਲ ਕੇ ਰੱਖਿਆ। ਅੱਜ ਉਹ ਸਾਰੇ ਪਰਿਵਾਰ ਦੇ ਸਮੇਤ ਉਸ ਘਰ ਦੇ ਵਿੱਚ ਸ਼ਿਫਟ ਹੋਣ ਜਾ ਰਹੀ ਹੈ, ਬਾਕੀ ਸਾਰਾ ਕੁਛ ਟਰੱਕ ਦੇ ਵਿੱਚ ਧਰ ਲਿਆ, ਅਤੇ ਹੁਣ ਅਖੀਰ ਦੇ ਵਿੱਚ ਉਸ ਟੈਚੀ ਵੱਲ ਵੇਂਹਦੀ ਆ ਜਿਹੜਾ ਟੈਚੀ ਉਹ ਲੈ ਕੇ ਆਈ ਸੀ, ਸੋਚਦੀ ਆ ਪਤਾ ਹੀ ਨਹੀਂ ਲੱਗਿਆ, ਪਤਾ ਹੀ ਨਹੀਂ ਲੱਗਿਆ 19 ਸਾਲ ਕਦੋਂ ਬੀਤ ਗਏ ਨੇ। ਅੱਜ ਜਦੋਂ ਮੈਂ ਪਿੱਛੇ ਮੁੜ ਕੇ ਵੇਖਦੀ ਹਾਂ ਤਾਂ ਮੈਂ ਉਸ ਕੁੜੀ ਨੂੰ ਯਾਦ ਕਰਦੀ ਹਾਂ, ਉਹ ਮੈਂ ਜਿਹੜੀ ਕਦੇ ਅੱਧ ਪਚੱਦਾ ਜਿਹਾ ਭਰਿਆ ਸੂਟਕੇਸ ਲੈ ਕੇ ਇਸ ਧਰਤੀ ਦੇ ਉੱਤੇ ਉਤਰੀ ਸੀ। ਇਹ ਸੂਟਕੇਸ ਦੇ ਨਾਲ ਮੇਰੀਆਂ ਕਿੰਨੀਆਂ ਯਾਦਾਂ ਜੁੜੀਆਂ ਨੇ, ਕਿਸੇ ਇੱਕ ਘਰ ਥੋੜ੍ਹੀ, ਕਿੰਨੇ ਕਿਰਾਏ ਦੇ ਘਰਾਂ ਦੇ ਵਿੱਚ, ਕਿੰਨੀ ਸ਼ੇਅਰਿੰਗ ਅਕੋਮੋਡੇਸ਼ਨ ਦੇ ਵਿੱਚ ਇਸ ਸੂਟਕੇਸ ਨੇ ਮੇਰਾ ਸਾਥ ਦਿੱਤਾ। ਬੱਚੇ ਕਹਿੰਦੇ ਨੇ ਮਾਮਾ
ਇਹਨੂੰ ਇੱਥੇ ਰਹਿਣ ਦਿਓ, ਇਹਨੂੰ ਕੀ ਕਰਨਾ, ਇਹ ਪੁਰਾਣਾ। ਉਹਨਾਂ ਨੂੰ ਜੇ ਮੈਂ ਦੱਸ ਵੀ ਦੇਵਾਂ ਆਪਣਾ ਸਫ਼ਰ ਤਾਂ ਉਹ ਥੋੜ੍ਹੀ ਸਮਝ ਪਾਉਣਗੇ, ਉਹ ਥੋੜ੍ਹੀ ਸਮਝ ਪਾਉਣਗੇ ਕਿ ਇਸ ਸੂਟਕੇਸ ਨੇ ਇੱਕ ਵਾਰੀ ਟ੍ਰੇਨ ਸਟੇਸ਼ਨ ਦੇ ਉੱਤੇ ਵੀ ਸਿਰਹਾਣੇ ਦਾ ਸਾਥ ਦਿੱਤਾ ਸੀ। ਕਿੰਨੇ ਸੁੱਖ ਦੁੱਖ ਸਾਂਝੇ ਕੀਤੇ ਨੇ ਮੈਂ ਇਸ ਸੂਟਕੇਸ ਦੇ ਨਾਲ। ਕਈ ਵਾਰ ਮੈਨੂੰ ਇੱਦਾਂ ਲੱਗਦਾ ਕਿ ਮੈਂ ਇਹ ਅੱਧਾ ਕੁ ਭਰ ਕੇ ਇਸ ਕਰਕੇ ਲੈ ਕੇ ਆਈ ਸੀ ਕਿਉਂਕਿ ਬਾਕੀ ਮੈਂ ਇਹਦੇ ਵਿੱਚ ਆਪਣੀਆਂ ਯਾਦਾਂ ਭਰ ਸਕਾਂ, ਇਹਦੇ ਨਾਲ ਮੈਂ ਗੱਲਾਂ ਕਰ ਸਕਾਂ। ਖੂਬ ਗੱਲਾਂ ਕੀਤੀਆਂ, ਖੂਬ ਸਾਥ ਦਿੱਤਾ। ਅੱਖਾਂ ਦੇ ਵਿੱਚ ਸੁਪਨੇ ਸੀ, ਦਿਲ ਦੇ ਵਿੱਚ ਡਰ ਸੀ, ਸਾਹਮਣੇ ਇੱਕ ਅਣਜਾਣ ਦੁਨੀਆ ਅਤੇ ਇੱਕ ਸਿਰਫ ਅਟੈਚੀ ਅਤੇ ਮੈਨੂੰ ਆਪਣਾ ਲੱਗਦਾ ਰਿਹਾ। ਕਿੰਨਾ ਲੰਮਾ ਸਫ਼ਰ ਤੈਅ ਕਰ ਆਈ ਹਾਂ ਮੈਂ। ਅੱਜ ਸੋਚਦੀ ਹਾਂ ਹੈਰਾਨੀ ਹੁੰਦੀ ਆ, ਸਵਾਦ ਆਉਂਦਾ, ਮਜ਼ਾ ਆਉਂਦਾ। ਇੱਕ ਸਾਦਾ ਜਿਹਾ ਜਵਾਬ ਮਿਲਦਾ ਆਪਣੇ ਆਪ ਦੇ ਅੰਦਰੋਂ। ਹਰ ਸੰਘਰਸ਼ ਨੇ ਕੁਛ ਨਾ ਕੁਛ ਸਿਖਾਇਆ ਹੀ ਆ ਜ਼ਿੰਦਗੀ ਦੇ ਵਿੱਚ। ਅਸਲ ਪੜ੍ਹਾਈ ਤਾਂ ਇਹੋ ਹੀ ਹੋਈ ਆ ਜ਼ਿੰਦਗੀ ਦੇ ਵਿੱਚ। ਹਰ ਇਨਸਾਨ ਨੇ ਕਿਸੇ ਨਵੇਂ ਰਾਹ ਵੱਲ ਮੋੜਿਆ ਮੈਨੂੰ। ਉਹ ਜਿਹੜੇ ਮੇਰੇ ਹੌਂਸਲਾ ਢਾਉਂਦੇ ਰਹੇ ਉਹਨਾਂ ਦਾ ਵੀ ਧੰਨਵਾਦ, ਉਹਨਾਂ ਦਾ ਤਾਂ ਸਗੋਂ ਜ਼ਿਆਦਾ ਧੰਨਵਾਦ। ਹਰ ਕੋਈ ਕਾਮਯਾਬੀ ਨੇ ਆਪਣੇ ਆਪ ਦੇ ਉੱਤੇ ਥੋੜ੍ਹਾ ਹੋਰ ਯਕੀਨ ਦਿਵਾਇਆ ਸੀ ਮੈਨੂੰ, ਅਤੇ ਹਰ ਵਾਰ ਡਿੱਗ ਕੇ ਉਸਨੇ ਖੁਦ ਨੂੰ ਮੋੜ ਖੜ੍ਹਾ ਕੀਤਾ। ਉਸ ਦਿਨ ਉਸਨੂੰ ਇੱਕ ਗੱਲ ਸਮਝ ਆ ਗਈ ਸੀ, ਇਹ ਧਰਤੀ, ਇਹ ਉਪਰੀ ਧਰਤੀ ਉਸਨੂੰ ਸਿਰਫ ਜ਼ਿੰਦਗੀ ਬਣਾਉਣ ਦੇ ਲਈ ਨਹੀਂ, ਖੁਦ ਨੂੰ ਬਣਾਉਣ ਦੇ ਲਈ ਮਿਲੀ ਆ। ਹਾਂ, ਖੁਦ ਨੂੰ ਬਣਾਉਣ ਦੇ ਲਈ। ਕੁਛ ਸੁਪਨੇ ਪੂਰੇ ਹੋਏ, ਕੁਛ ਹਲੇ ਅਧੂਰੇ ਨੇ, ਕੁਛ ਬਦਲ ਗਏ ਨੇ, ਕੁਛ ਦਰਵਾਜ਼ੇ ਬੰਦ, ਕੁਛ ਖੁੱਲ੍ਹੇ, ਕੀ ਫਰਕ ਪੈਂਦਾ। ਪਰ ਹੁਣ ਉਸਨੂੰ ਕਿਸੇ ਬੰਦ ਦਰਵਾਜ਼ੇ ਤੋਂ ਡਰ ਥੋੜ੍ਹੀ ਲੱਗਦਾ, ਉਹਨੂੰ ਆਪਣੇ ਆਪ ਦੇ ਉੱਤੇ ਯਕੀਨ ਹੈ। ਉਹ ਹੁਣ ਹਰ ਇੱਕ ਬੰਦ ਦਰਵਾਜ਼ੇ ਨੂੰ ਚੀਰ ਕੇ ਅੰਦਰ ਜਾ ਸਕਦੀ ਆ, ਇੰਨਾ ਯਕੀਨ ਬਣ ਗਿਆ ਆਪਣੇ ਆਪ ਦੇ ਉੱਤੇ। ਕਿਉਂਕਿ ਉਸਨੇ ਸਾਫ਼ ਸ਼ਬਦਾਂ ਦੇ ਵਿੱਚ ਆਪਣੇ ਦਿਲ 'ਤੇ ਲਿਖ ਲਿਆ, ਜੇਕਰ ਇੱਕ ਦਰਵਾਜ਼ਾ ਬੰਦ ਹੋਣਾ ਨਾ ਤਾਂ ਸਫ਼ਰ ਦਾ ਅੰਤ ਨਹੀਂ ਹੁੰਦਾ, ਕਈ ਵਾਰ ਉਹ ਇੱਕ ਨਵੇਂ ਰਾਹ ਦੀ ਸ਼ੁਰੂਆਤ ਹੁੰਦੀ ਹੈ। ਮੈਂ ਦੂਜਾ ਦਰਵਾਜ਼ਾ ਖੜਕਾਉਂਗੀ, ਮੈਂ ਤੀਸਰੇ ਦਰਵਾਜ਼ੇ 'ਤੇ ਜਾਊਂਗੀ, ਮੈਂ ਹਿੰਮਤ ਨਹੀਂ ਹਾਰੂੰਗੀ, ਮੈਂ ਆਪਣੇ ਸਫ਼ਰ ਵੱਲ ਦੁਬਾਰਾ ਚੀਰ ਕੇ ਲੰਘ ਜੂੰ। ਅਤੇ ਅੱਜ ਉਹ ਅੱਲੜ ਜੀ ਉਮਰ ਦੀ ਕੁੜੀ ਹੁਣ ਅੱਗੇ ਮਤਾਂ ਦਿੰਦੀ ਹੈ, ਉਹ ਆਪਣੇ ਇਸ ਸਫ਼ਰ ਨੂੰ ਯਾਦ ਕਰਕੇ ਆਪਣੇ ਆਪ ਦੇ ਉੱਤੇ ਮਾਣ ਮਹਿਸੂਸ ਕਰਦੀ ਹੈ। ਜੇ ਉਹ ਅੱਜ 19 ਸਾਲ ਦੀ ਪਹਿਲਾਂ ਵਾਲੀ ਆਪਣੇ ਆਪ ਨੂੰ ਕਿਤੇ ਮਿਲ ਸਕਦੀ ਤਾਂ ਸਿਰਫ ਇੰਨਾ ਕਹਿੰਦੀ, ਡਰੀ ਨਾ, ਤੂੰ ਅਜੇ ਨਹੀਂ ਜਾਣਦੀ ਤੇਰੇ ਅੰਦਰ ਕਿੰਨੀ ਤਾਕਤ ਹੈ। ਤੂੰ ਕਈ ਵਾਰ ਡਿੱਗੇਂਗੀ, ਕਈ ਵਾਰ ਰੋਏਂਗੀ, ਕਈ ਵਾਰ ਲੱਗੂਗਾ ਤੂੰ ਹਾਰ ਗਈ, ਪਰ ਹਰ ਵਾਰ ਉੱਠੇਂਗੀ, ਹਰ ਵਾਰ ਇੱਕ ਨਵਾਂ ਕਦਮ ਤੁਰੇਂਗੀ। ਕਿਉਂਕਿ ਜ਼ਿੰਦਗੀ ਦੀ ਸਭ ਤੋਂ ਵੱਡੀ ਕਾਮਯਾਬੀ ਤੁਹਾਨੂੰ ਮੰਜ਼ਿਲ ਵੱਲ ਲੈ ਕੇ ਜਾਣਾ ਨਹੀਂ ਹੁੰਦਾ, ਅਸਲ ਕਾਮਯਾਬੀ ਇਹ ਆ ਕਿ ਉਸ ਲੰਮੇ ਸਫ਼ਰ ਦੇ ਵਿੱਚ ਆਪਣੇ ਆਪ ਨੂੰ ਤੁਸੀਂ ਆਪਣੇ ਆਪ ਦੇ ਵਿੱਚੋਂ ਲੱਭ ਲਓ, ਆਪਣੇ ਅੰਦਰ ਦੇ ਵਿਸ਼ਵਾਸ ਨੂੰ ਲੱਭ ਲਓ, ਆਪਣੇ ਅੰਦਰ ਦੀ ਮਿਹਨਤ ਨੂੰ, ਤਾਕਤ ਨੂੰ ਪਹਿਚਾਣ ਲਓ, ਅਤੇ ਡਿੱਗ ਕੇ ਮੁੜ ਉੱਠਣ ਦਾ ਹੌਂਸਲਾ ਆਪਣੇ ਆਪ ਦੇ ਅੰਦਰ ਰੱਖੋ। ਕਿਉਂਕਿ ਕਈ ਵਾਰ ਇਹਨਾਂ ਉੱਬੜ ਖੁੱਬੜ ਅਣਜਾਣ ਰਾਹਾਂ ਦੇ ਉੱਤੇ ਸਾਨੂੰ ਮੰਜ਼ਿਲ ਨਹੀਂ ਮਿਲਦੀ, ਅਸੀਂ ਆਪਣੇ ਆਪ ਨੂੰ ਮਿਲਦੇ ਹਾਂ। ਸਾਰੇ ਉਹ ਪਰਦੇਸੀ ਜਿਹੜੇ ਸ਼ਾਇਦ ਇਸੇ ਸਫ਼ਰ ਦੇ ਵਿੱਚੋਂ ਲੰਘ ਕੇ ਆਏ ਨੇ, ਜਿਨ੍ਹਾਂ ਨੇ ਆਪਣੇ ਆਪ ਦੇ ਵਿੱਚੋਂ ਆਪਣੇ ਆਪ ਨੂੰ ਲੱਭਿਆ, ਉਹਨਾਂ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ। ਸ਼ਾਇਦ ਆਪਾਂ ਇਸ ਸਫ਼ਰ ਦੇ ਬਾਰੇ ਜੇਕਰ ਸੋਚਾਂਗੇ ਤਾਂ ਸਾਨੂੰ ਹੌਂਸਲਾ ਮਿਲੂਗਾ, ਸਾਨੂੰ ਆਨੰਦ ਆਊਗਾ, ਆਪਣੇ ਆਪ ਦੇ ਉੱਤੇ ਮਾਣ ਮਹਿਸੂਸ ਹੋਊਗਾ। ਅਤੇ ਫਿਰ ਇਹ ਜਿਹੜੀਆਂ ਅੱਜ ਪਰੇਸ਼ਾਨੀਆਂ, ਅੱਜ ਜਿਹੜੇ ਮਨ ਦੇ ਉੱਤੇ ਬੋਝ, ਅੱਜ ਜਿਹੜਾ ਆਪਾਂ ਡਾਊਨ ਫੀਲ ਕਰਦੇ ਹਾਂ, ਅਤੇ ਪਤਾ ਨਹੀਂ ਕਿੱਦਾਂ ਕਿੱਦਾਂ ਦੇ ਸ਼ਬਦ ਇਸਤੇਮਾਲ ਕਰਦੇ ਹਾਂ, ਉਸ ਸਭ ਕੁਛ ਦੇ ਦਰਮਿਆਨ ਸਾਡਾ ਇਹ ਸਫ਼ਰ ਸਾਨੂੰ ਹੌਂਸਲਾ ਦਊਗਾ, ਸਾਡੇ ਵੱਲ ਵੀ ਇੱਕ ਹੱਥ ਸਾਨੂੰ ਨਜ਼ਰ ਆਊਗਾ,
ਹੌਸਲੇ ਦਾ ਹੱਥ। ਇਹ ਤਿੰਨ ਸਾਥੀ ਆਪਾਂ ਸਾਰੇ ਹੀ ਨਾਲ ਲੈ ਕੇ ਆਏ ਸਾਂ। ਆਓ ਅੱਜ ਆਪਾਂ ਸਾਰੇ ਖਾਸ ਤੌਰ ਦੇ ਉੱਤੇ ਧੀਆਂ ਆਪਣੇ ਆਪ ਦੇ ਉੱਤੇ ਮਾਣ ਮਹਿਸੂਸ ਕਰੋ। ਤੁਸੀਂ ਆਪਣੇ ਆਪ ਨੂੰ ਮਿਲਿਆ, ਆਪਣੇ ਆਪ ਦੇ ਅੰਦਰੋਂ ਆਪਣੇ ਆਪ ਨੂੰ ਲੱਭਿਆ।

ਕਹਾਣੀ ਲਿਖੀ ਸੀ ਸੁਖਪ੍ਰੀਤ ਕੌਰ ਪਵਾਰ ਜੀ ਨੇ, ਤੇ ਆਸ ਕਰਦੇ ਹਾਂ ਕਿ ਤੁਸੀਂ ਪਸੰਦ ਕੀਤੀ ਹੋਏਗੀ, ਤੁਹਾਨੂੰ ਆਪਣੀ ਆਪਣੀ ਲੱਗੀ ਹੋਊਗੀ। ਧੰਨਵਾਦ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟੀ ਲਈ ਕਾਲ ਕਰੋ 0431-466 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਇਸ਼ਕ ਨਹੀਂ ਆਸਾਂ ਬਸ ਇਤਨਾ ਸਮਝ ਲੀਜੇ, ध्यान से इश्क कीजिए क्योंकि शादी भी हो सकती है। सो दोस्तों, मैं हूँ आपका अपना राजीव ठाकुर और आप सुनते रहिए रेडियो हाँ जी 1674 AM। हंसिए, मस्त रहिए, नाचते रहिए, खुश रहिए।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: Radio Hanji, 1674 AM, 24/7 Indian Radio, Sydney ka apna Indian Radio Station.

de Sonreo Radio Fati.

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਫੁਲਕਾਰੀ ਉੱਤੇ ਵੇਲ ਬੂਟੀਆਂ, ਮਿੱਤਰਾਂ ਦੇ ਚਾਦਰੇ ਤੇ ਪਾ ਦੇ ਮੋਰੀ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗਿੱਪੀ ਗਰੇਵਾਲ ਤੇ ਤੁਸੀਂ ਸੁਣ ਰਹੇ ਹੋ ਹਾਂਜੀ ਰੇਡੀਓ।

ਪਰਮਾਤਮਾ ਦਾ ਓਟ ਆਸਰਾ ਇਸ ਘਰ 'ਤੇ ਵੀ ਬਣਿਆ ਰਿਹਾ। ਸਾਰੀਆਂ ਧੀਆਂ ਨੇ ਬਹੁਤ ਮਿਹਨਤ ਕੀਤੀ, ਉਹਨਾਂ ਦੀ ਮਿਹਨਤ ਸਦਕਾ ਉਹ ਸਾਰੀਆਂ ਸਰਕਾਰੀ ਨੌਕਰੀ 'ਤੇ ਲੱਗ ਗਈਆਂ, ਇੱਕ ਇੱਕ ਕਰਕੇ ਆਪਣੀ ਰੋਟੀ ਕਮਾਉਣ ਜੋਗੀਆਂ ਹੋਈਆਂ। ਇਸੇ ਵਜ੍ਹਾ ਕਰਕੇ ਉਹਨੂੰ ਜਵਾਈ ਵੀ ਵਧੀਆ ਲੱਭ ਗਏ। ਸਾਰੀਆਂ ਧੀਆਂ ਨੂੰ ਬੜੇ ਸੋਹਣੇ ਵਰ ਮਿਲੇ, ਬੜੇ ਸੋਹਣੇ ਇੱਜ਼ਤ ਵਾਲੇ ਪਰਿਵਾਰਾਂ ਦੇ ਵਿੱਚ ਵਿਆਹੀਆਂ ਗਈਆਂ। ਹੁਣ ਹਰ ਸਾਲ ਜਦੋਂ ਸਾਰੀਆਂ ਧੀਆਂ ਇਕੱਠੀਆਂ ਹੁੰਦੀਆਂ, ਆਪਣੇ ਪੇਕੇ ਘਰ ਆਉਂਦੀਆਂ, ਦਾਦੀ ਮੇਹਰ ਕੌਰ ਅਤੇ ਮਾਂ ਨਸੀਬ ਕੌਰ ਦੇ ਭੋਗ ਦੇ ਉੱਤੇ ਪਿੰਡ ਦੇ ਗਰੀਬਾਂ ਨੂੰ ਦਾਨ ਪੁੰਨ ਕਰਦੀਆਂ, ਅਤੇ ਉਹੀ ਸਾਰੇ ਪਿੰਡ ਵਾਲੇ ਹੁਣ ਉਹਨਾਂ ਦੀਆਂ ਸਿਫਤਾਂ ਕਰਦੇ ਨੇ। ਹੁਣ ਤਾਂ ਸਾਰਾ ਪਿੰਡ ਵੀ ਇਹਨਾਂ ਪੰਜਾਂ ਧੀਆਂ ਦੇ ਉੱਤੇ, ਪੰਜਾਂ ਪੱਥਰਾਂ ਦੇ ਉੱਤੇ ਮਾਣ ਖੜਦਾ। ਅਤੇ ਉਹਨਾਂ ਦਾ ਪਿਓ ਸੁਰਜਨ ਸਿੰਘ ਥਾਂ ਥਾਂ 'ਤੇ ਰੱਬ ਦੇ ਸ਼ੁਕਰਾਨੇ ਕਰਦਾ ਨਹੀਂ ਥੱਕਦਾ। ਇਹ ਕਹਾਣੀ ਲਿਖੀ ਸੀ ਸਰਤਾਜ ਸਿੰਘ ਸੰਧੂਰਾ ਨੇ, ਪਿੰਡ ਰਣੀਕੇ ਅੰਮ੍ਰਿਤਸਰ ਤੋਂ ਸਾਨੂੰ ਇਹ ਕਹਾਣੀ ਭੇਜਦੇ ਨੇ। ਧੰਨਵਾਦ।

0: ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਏਗਾ, ਚੜ੍ਹਦੀ ਕਲਾ 'ਚ ਹੋਵੋਗੇ, ਉਸ ਰੱਬ ਦਾ ਕਰ ਰਹੇ ਹੋਵੋਗੇ, ਸ਼ੁਕਰਾਨਾ ਚਿਹਰੇ 'ਤੇ ਹੋਊਗੀ ਮੁਸਕਰਾਹਟ, ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ 'ਤੇ ਮੁਸਕਰਾਹਟ ਲੈ ਕੇ ਆਈਏ। ਕੋਸ਼ਿਸ਼ ਕਰਿਓ ਬਿਲਕੁਲ ਇਸੇ ਤਰ੍ਹਾਂ ਸਾਰਾ ਦਿਨ ਇਹ ਖੁਸ਼ੀ ਤੁਹਾਡੇ ਚਿਹਰੇ 'ਤੇ ਬਣੀ ਰਹੇ।
1: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
2: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
1: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216-OLD-G-LONG-ROAD ਹਾਪਰਸ ਕ੍ਰੋਸਿੰਗ ਟੋਇਟਾ,
2: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਟੋਇਟਾ ਦੇ ਨਾਲ।
1: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216-OLD-G-LONG-ROAD ਹਾਪਰਸ ਕ੍ਰੋਸਿੰਗ ਟੋਇਟਾ,
2: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਟੋਇਟਾ ਦੇ ਨਾਲ।
1: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216-OLD-G-LONG-ROAD ਹਾਪਰਸ ਕ੍ਰੋਸਿੰਗ ਟੋਇਟਾ,
2: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਟੋਇਟਾ ਦੇ ਨਾਲ।
1: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216-OLD-G-LONG-ROAD ਹਾਪਰਸ ਕ੍ਰੋਸਿੰਗ ਟੋਇਟਾ,
2: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਟੋਇਟਾ ਦੇ ਨਾਲ।
1: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216-OLD-G-LONG-ROAD ਹਾਪਰਸ ਕ੍ਰੋਸਿੰਗ ਟੋਇਟਾ,
2: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਟੋਇਟਾ ਦੇ ਨਾਲ।
1: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216-OLD-G-LONG-ROAD ਹਾਪਰਸ ਕ੍ਰੋਸਿੰਗ ਟੋਇਟਾ,
2: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਟੋਇਟਾ ਦੇ ਨਾਲ।
1: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216-OLD-G-LONG-ROAD ਹਾਪਰਸ ਕ੍ਰੋਸਿੰਗ ਟੋਇਟਾ,
2: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ,